0: ਰਾਣੀ ਮੈਡੀਕਲ ਸੈਂਟਰ ਸਾਹਮੂੰ ਬਾਈਪਾਸ ਟਾਊਨ ਦਾਦੂ ਰੋਡ ਮੋਹਰੋ ਤਵਾਂ ਚੋ ਡਾਕਟਰ ਸਾਹਿਬ ਉੱਥੇ ਮੌਜੂਦ ਹੁੰਦਾ। ਅਸਲਾਮ ਅਲੈਕੁਮ।
1: ਵਾਲੇਕੁਮ ਸਲਾਮ ਡਾਕਟਰ ਸਾਹਿਬ, ਕੀ ਹਾਲ ਆ ਬਾਬਾ?
0: ਅਲਹਮਦੁਲਿਲਾ ਡਾਕਟਰ ਸਾਹਿਬ, ਚਾਹੇ ਪਿਓ ਠੀਕ ਆਏ? ਜੀ ਮਮਨ ਸਾਲੇ, ਛਾ ਥਾ ਪੁੱਛਣ ਚਾਹੋ ਡਾਕਟਰ ਸਾਹਿਬ ਖਾਂ? ਅੱਛਾ, ਦਿਲ ਧਕ ਧਕ ਗਣੀ ਦੀ ਕਰੇ? ਬੇਨ ਜੀ ਕੌਣ ਕਰੀ ਜਾ? ਅੱਛਾ, ਇਹੋ ਭਲਾ ਕੇ ਦਿਲ ਵਾਲੇ ਡਾਕਟਰ ਕੇ ਦੇਖਾਰਿਓ ਤਈ? ਹਾਂ ਬਿਲਕੁਲ ਸਹੀ ਆ, ਠੀਕ ਆਯ ਦਾ, ਠੀਕ ਆਯ, ਠੀਕ ਆਯ ਡਾਕਟਰ ਸਾਹਿਬ ਕਾ ਪੁੱਛੋ। ਅੱਛਾ ਡਾਕਟਰ ਸਾਹਿਬ, ਇਸ ਭਾਈ ਕੇ ਦਿਲ ਧਕ ਧਕ ਧਕ ਕਰਦੀ ਹੈ
2: ਜੀ। ਅਸਲ ਮੈਂ ਪਤਾ ਹੀ ਕਿਆ, ਇਹ ਕਿਆ ਕਹਿਣਾ ਚਾਹ ਰਹੇ ਥੇ,
0: ਇਸ ਕੀ ਹਾਰਟ ਬੀਟ ਜ਼ਿਆਦਾ ਹੈ, ਅਸਲ ਕਹਿਣੇ ਕਾ ਮਤਲਬ ਇਹ ਹੈ,
2: ਔਰ
0: ਹਾਰਟ ਬੀਟ ਜ਼ਿਆਦਾ ਹੈ,
2: ਜ਼ੋਰ ਜ਼ੋਰ ਸੇ ਧੜਕ ਰਹਾ ਹੈ।
0: ਹਾਂ,
2: ਹਮਾਰਾ ਦਿਲ ਹਰ ਵਕਤ ਧੜਕ ਰਹਾ ਹੋਤਾ ਹੈ। ਆਪਕੋ ਪਤਾ ਹੈ, ਜਬ ਵੀ ਇੱਕ ਨਈ ਜ਼ਿੰਦਗੀ ਕਾ ਆਗਾਜ਼ ਹੋਤਾ ਹੈ, ਤੋ ਸਭ ਸੇ ਪਹਿਲੇ ਦਿਲ ਕੇ ਖੁਲੀਆਤ ਬਨਤੇ ਹੈ, ਔਰ ਜਬ ਦਿਲ ਕੇ ਖੁਲੀਆਤ ਬਨ ਰਹੇ ਹੋਤੇ ਹੈਂ, ਯਾਨੀ ਅਭੀ ਦਿਲ ਬਨਾ ਨਹੀਂ ਹੋਤਾ, ਉਸ ਸੂਰਤ ਹਾਲ ਮੇਂ ਵੀ ਯੇ ਪਲਪੀਟੇਸ਼ਨ ਮੇਂ ਹੋਤੇ ਹੈ, ਯੇ ਧੜਕ ਰਹੇ ਹੋਤੇ ਹੈ, ਯੇ ਇੱਕ ਹਕੀਕਤ ਹੈ। ਔਰ ਫਿਰ ਵਕਤ ਗੁਜ਼ਰਨੇ ਕੇ ਸਾਥ ਸਾਥ ਜੋ ਹੈ ਯੇ ਆਹਿਸਤਾ ਆਹਿਸਤਾ ਜੋ ਹੈ ਵੋ ਦਿਲ ਆਪਣੀ ਜੋ ਹੈ ਨਾ ਸ਼ਕਲ ਮੁਕੰਮਲ ਕਰ ਲੇਤਾ ਹੈ, ਦਿਲ ਬਨ ਜਾਤਾ ਹੈ, ਔਰ ਆਪਣੇ ਯੇ ਹਰਕਤ ਇਸਕੀ ਜਾਰੀ ਰਹਿਤੀ ਹੈ, ਜਬ ਤੱਕ ਹਮ ਜ਼ਿੰਦਾ ਰਹਿਤੇ ਹੈ, ਜਬ ਤੱਕ ਇੱਕ ਜਾਨਦਾਰ ਜ਼ਿੰਦਾ ਹੋਤਾ ਹੈ। ਯੇ ਜੋ ਅੰਡੇ ਸੇ ਜੋ ਬੱਚਾ ਨਿਕਲਤਾ ਹੈ, ਜਬ ਉਸਕੋ ਗਰਮ ਕੀਆ ਜਾਤਾ ਹੈ, ਗਰਮ ਸੇ ਮੁਰਾਦ ਯੇ ਕਿ ਅਗਰ ਮੁਰਗੀ ਕੇ ਅੰਡੇ ਕੀ ਬਾਤ ਕਰੋ, ਤਾਂ ਜਬ ਮੁਰਗੀ ਕੇ ਨੀਚੇ ਰੱਖਾ ਜਾਤਾ ਹੈ, ਉਸਕੇ ਜਿਸਮ ਸੇ ਜੋ ਉਸਕੋ ਗਰਮਾਇਸ਼ ਮਿਲਤੀ ਹੈ, ਤੋ ਉਸਮੇ ਬੱਚਾ ਬਨਨੇ ਕਾ ਜੋ ਅਮਲ ਹੋਤਾ ਹੈ, ਉਸਮੇ ਵੀ ਸਬਸੇ ਪਹਿਲੇ ਦਿਲ ਹੀ ਬਨਤਾ ਹੈ, ਯਾਨੀ ਦਿਲ ਕੇ ਖੁਲੀਆਤ ਬਨਤੇ ਹੈ, ਔਰ ਉਹ ਖੁਰੀਆਤ ਜੋ ਹੈ ਵੋ ਮੁਸਲਸਲ ਹਰਕਤ ਮੇਂ ਹੋਤੇ ਹੈ, ਯਾਨੀ ਉਸਕੇ ਪਰ ਧੜਕਨ ਮਹਿਸੂਸ ਹੋ ਰਹੀ ਹੋਤੀ ਹੈ। ਲੇਕਿਨ ਇਸਕੀ ਖਾਸੀਅਤ ਯੇ ਹੋਤੀ ਹੈ ਕਿ ਆਪ ਕੇ ਜਿਸਮ ਮੇਂ ਯੇ ਮੁਸਲਸਲ ਧੜਕ ਰਹਾ ਹੋਤਾ ਹੈ, ਪਰ ਆਪਕੋ ਮਹਿਸੂਸ ਨਹੀਂ ਹੋ ਰਹਾ ਹੋਤਾ। ਅਗਰ ਕਿਸੀ ਖਰਾਬੀ ਕੀ ਵਜ੍ਹਾ ਸੇ, ਅਮੂਮਨ ਜਿਸਮ ਖੂਨ ਮੇਂ ਕਿਸੀ ਖਰਾਬੀ ਕੀ ਵਜ੍ਹਾ ਸੇ ਜਿਸਮ ਕੋ ਆਕਸੀਜਨ ਕੀ ਸਪਲਾਈ ਮੁਤਾਸਿਰ ਹੋ ਰਹੀ ਹੋ, ਤੋ ਉਸ ਸਪਲਾਈ ਕੋ ਆਕਸੀਜਨ ਕੀ ਸਪਲਾਈ ਕੋ ਪੂਰਾ ਕਰਨੇ ਕੇ ਲੀਏ, ਯਾ ਕਿਸੀ ਹਾਰਮੋਨਲ ਚੇਂਜਸ ਕੀ ਵਜ੍ਹਾ ਸੇ ਆਪਕੇ ਜਿਸਮ ਮੇਂ ਅਗਰ ਕੋਈ ਹਾਰਮੋਨਲ ਚੇਂਜਸ ਆ ਜਾਤੀ ਹੈ, ਤੋ ਉਸ ਟਾਈਮ ਪਰ ਆਪਕਾ ਦਿਲ ਇਤਨੀ ਜ਼ੋਰ ਜ਼ੋਰ ਸੇ ਧੜਕਨੇ ਲਗਤਾ ਹੈ ਕਿ ਵੋ ਆਪਕੋ ਬਾਹਰ ਮਹਿਸੂਸ ਵੀ ਹੋ ਰਹਾ ਹੋਤਾ ਹੈ। ਅਗਰ ਕਿਸੀ ਇਮੋਸ਼ਨ ਕੀ ਵਜ੍ਹਾ ਸੇ ਯੇ ਮਸਲਾ ਹੁਆ ਹੈ, ਤੋ ਫਿਰ ਤੋ ਕੋਈ ਮਸਲਾ ਨਹੀਂ ਹੈ, ਫਿਰ ਤੋ ਵੋ ਵਕਤੀ ਹੋਤਾ ਹੈ, ਔਰ ਉਸਕੇ ਟਾਈਮ ਪੀਰੀਅਡ ਪੂਰੇ ਹੋਣੇ ਕੇ ਬਾਅਦ ਆਪਕਾ ਵੋ ਦਿਲ ਜੋ ਹੈ ਵੋ ਨਾਰਮਲ ਹਾਲਤ ਪੇ ਆ ਜਾਏਗਾ। ਲੇਕਿਨ ਅਗਰ ਬੈਠੇ ਬੈਠੇ ਆਪਕੇ ਦਿਲ ਕੀ ਧੜਕਨ ਇਤਨੀ ਜ਼ਿਆਦਾ ਹੋ ਜਾਤੀ ਹੈ ਕਿ ਜੋ ਆਪਕੋ ਮਹਿਸੂਸ ਹੋਤੀ ਹੈ, ਆਪਕੋ ਪ੍ਰੋਬਲਮ ਕ੍ਰੀਏਟ ਕਰਤੀ ਹੈ, ਤੋ ਯੇ ਫਿਰ ਦਿਲ ਕਾ ਆਰਜ਼ਾ ਕਹਿਲਾਤਾ ਹੈ, ਬਿਮਾਰੀ ਕਹਿਲਾਤੀ ਹੈ, ਔਰ ਇਸਕਾ ਇਲਾਜ ਜਲਦੀ ਕਰਨਾ ਚਾਹੀਏ, ਕਿਉਂਕਿ ਦਿਲ ਕਾ ਮਾਮਲਾ ਇੱਕ ਨਾਜ਼ੁਕ ਮਾਮਲਾ ਹੋਤਾ ਹੈ, ਔਰ ਦਿਲ ਸੇ ਮੁਤਾਲਿਕ ਹੋਮਿਓਪੈਥੀ ਮੇਂ ਬੜੀ ਜ਼ਬਰਦਸਤ ਮੈਡੀਸਨ ਮੌਜੂਦ ਹੈ। ਬਹੁਤ ਸਾਰੇ ਲੋਕਾਂ ਕੇ ਦਿਮਾਗ ਮੇਂ ਇੱਕ ਬਾਤ ਹੋਤੀ ਹੈ ਕਿ ਹੋਮਿਓਪੈਥੀ ਇੱਕ ਸਲੋ ਅਸਰ ਕਰਨੇ ਵਾਲਾ ਇਲਾਜ ਹੈ, ਹਾਲਾਂਕਿ ਐਸਾ ਹਰਗਿਜ਼ ਨਹੀਂ ਹੈ। ਜੋ ਪੁਰਾਣੀ ਬਿਮਾਰੀਆਂ ਹੋਤੀ ਹੈ, ਉਸਮੇਂ ਹੋਮਿਓਪੈਥੀ ਵਾਕਈ ਉਸਕਾ ਅਸਰ ਦੇਰ ਸੇ ਮਹਿਸੂਸ ਹੋਤਾ ਹੈ, ਲੇਕਿਨ ਜਬ ਮਹਿਸੂਸ ਹੋਤਾ ਹੈ ਤੋ ਬਹੁਤ ਪਰਫੈਕਟ ਹੋਤਾ ਹੈ। ਲੇਕਿਨ ਜੋ ਐਕਿਊਟ ਡਿਜ਼ੀਜ਼ ਹੋਤੀ ਹੈ ਯਾ ਜੋ ਐਮਰਜੈਂਸੀ ਕੀ ਡਿਜ਼ੀਜ਼ ਹੋਤੀ ਹੈ, ਜੈਸੇ ਦਿਲ ਕਾ ਮਾਮਲਾ ਹੋ ਗਿਆ ਹੈ, ਕਿਸੀ ਕੋ ਸਾਂਸ ਨਹੀਂ ਆ ਰਹਾ ਹੈ, ਸਾਂਸ ਲੈਣੇ ਮੇਂ ਦੁਸ਼ਵਾਰੀ ਹੋ ਰਹੀ ਹੈ, ਯਾ ਕਿਸੀ ਕੋ ਕੋਈ ਜ਼ਹਿਰੀਲੀ ਚੀਜ਼ ਕਾਟ ਗਈ ਹੈ, ਔਰ ਫੌਰੀ ਤੌਰ ਪਰ ਆਪਣੇ ਜੋ ਉਸ ਜ਼ਹਿਰ ਹੈ ਉਸਕਾ ਐਂਟੀਡੋਟ ਕਰਨਾ ਹੈ, ਤੋ ਉਸ ਵਕਤ ਜੋ ਐਮਰਜੈਂਸੀ ਕੀ ਮੈਡੀਸਨ ਹੈ ਵੋ ਬਹੁਤ ਪਰਫੈਕਟ ਇਤਨੀ ਤੇਜ਼ੀ ਸੇ ਕਾਮ ਕਰਤੀ ਹੈ ਕਿ ਬਾਜ਼ ਔਕਾਤ ਹਮੇਂ ਹੈਰਾਨਗੀ ਹੋਤੀ ਹੈ। ਹੈਰਾਨਗੀ ਕਿਆ ਹੋਤੀ ਹੈ, ਇੱਕ ਹਕੀਕਤ ਬਾਤ ਹੈ ਜਿਸਕੋ ਲੋਕ ਐਕਸੈਪਟ ਨਹੀਂ ਕਰਤੇ, ਲੇਕਿਨ ਬਹਰਹਾਲ ਯੇ ਇੱਕ ਹਕੀਕਤ ਹੈ अगर आपको दिल का आरज़ा है तो आपको जो मेडिसिन दी जाएगी उसका रिज़ल्ट जल्दी मिलेगा। इनसे भी मैं ये कहूँगा कि आपके दिल में प्रॉब्लम हो रही है तो आपको चाहिए कि आप इसका इलाज प्रॉपर तरीके से और जल्दी करें।
0: जल्दी कराएं गुरुजी। अदा मामन साले इन्हें आए त तवां जेका तकलीफ़ ॾिसे रहिया आहियो या बिल्कुलु तकलीफ़ आहे ऐं इन्हे जो जेतिरो जल्दी तव्हां इलाज कराईंदा ओतिरो वधीक बहितर आहे। उन जे लाइ तव्हां अचो डॉक्टर साहिबु जुमे ताईं पंहिंजे क्लिनिक ते मौजूदु अथव। जुमे खां पोइ डॉक्टर साहिबु ॾहनि ॾींहनि जे लाइ हली वेंदो इस्लामाबाद वारी जेका उते हुनजी क्लिनिक आहे ओॾां हली वेंदो ऐं पोइ वरी ॾहनि ॾींहनि खां पोइ वापसि ईंदो मोरो। उन जे लाइ तव्हां सुभाणे ई अचो ऐं डॉक्टर साहिबु तव्हांजो मुआइनो कंदो, चेकअप कंदो। दिलि जे मुतालिक़ ॾाढियूं सुठियूं होम्योपैथिक दवाऊं मौजूदु आहिनि जेके तुर्त फ़ाइदो ॾींदियूं आहिनि ऐं उनजो देर पां फ़ाइदो हूंदो आहे। कॉलर तरफ़ हलंदासीं। अस्सलाम वालेकुम।
1: साईं, उहो डॉक्टर साहिबु चयो त दिलि जूं पटियूं आहे, दिलि जूं पटियूं मां कटायूं, दिलि जूं पटियूं मुंहिंजूं साफ़ आहे।
0: ठीकु आहे दा,
1: त पोइ छाजे करे मसालो मसाल थिए थो ऐं साह में थोरी तकलीफ़ थिए थी करे करे?
0: तव्हांखे तकलीफ़ थिए कहिड़ी थी मूंखे यादि न पियो अचे, कल्ह तव्हां कॉल कई हुई।
1: साईं कल्ह चयो त मूंखे चकर था अचनि, ब्लड प्रेशर लो थो थी वञे, ॿुधव? हा, तव्हांखे कॉल कई हुई न कल्ह?
0: ठीकु आहे, ब्लड प्रेशर लो थो थिए ऐं चकर पिया अचनि।
1: चकर था अचनि ऐं दिलि में तव्हांखे चवनि ज़िलर साइड में माना सूर थो पए कॾहिं कॾहिं काशे अहिड़ी जीअं पंपिंग थिए अहिड़ी थिए, माना दिलि जूं पटियूं।
0: अच्छा, ई सी जी कराई आहे, उहा ठीकु आहे। हलो, अच्छा डॉक्टर साहब, कल शायद इस बंदे ने कहा कि मैंने कॉल की थी, मुझे तो कुछ याद आ रहा है थोड़ा बहुत, कि इसका ये कहना था कि मुझे चक्कर आते हैं, ब्लड प्रेशर लो होता है और लेफ्ट साइड पे मुझे दर्द होता है, तो शायद आपने से ये मशवरा दिया था कि ईसीजी वगैरह करवाएं, तो आज इसका ये कहना है कि मैंने ईसीजी वगैरह करवाई हैं, उसमें कुछ भी नहीं है, उसमें मतलब कोई ऐसा जो है ना मसला नहीं है।
2: देखिए, ईसीजी, ईको या और कोई दिल का जो टेस्ट होता है, ये हमेशा उस वक्त किया जाता है कि जिस वक्त आपको तकलीफ़ महसूस हो रही हो, और उसके अलावा जो है ये अमूमन नॉर्मल ही आते हैं, और हम नहीं कहते कि भाई आपको दिल का आर्ज़ा हो। बहुत सारे मर्ज़ ऐसे होते हैं कि जिसमें हमारा दिल मुतासिर नज़र आ रहा होता है या फीलिंग्स ऐसी होती हैं कि जैसे दिल का मामला हो, लेकिन मर्ज़ कुछ और होता है और वो किसी और जिस्म के किसी और हिस्से में होता है, पर उसके जो असरात नज़र आ रहे होते हैं वो हमारे दिल पे नज़र आ रहे होते हैं। इन हिसाब से मैं यही कहूँगा कि सिर्फ यहाँ पे फ़ोन करने से हम आपका ट्रीटमेंट नहीं कर सकेंगे और ना हम आपको ये बता सकते हैं कि इस वक्त आपके दिल की कमज़ोरी की क्या वजह है। ईसीजी आपकी ठीक है, इसका मतलब ये है कि आपका दिल सही हरकत कर रहा है, लेकिन आपके जिस्म में कोई बीमारी है, जब तक आप डॉक्टर के सामने नहीं बैठोगे, आपकी मुकम्मल केस हिस्ट्री नहीं ली जाएगी, आप डॉक्टर के तमाम सवालों के जवाब नहीं दोगे, तब तक आपके बीमारी को, आपके मर्ज़ को नहीं समझा जाएगा, और जब तक हम समझेंगे नहीं तब तक हम आपको कोई ट्रीटमेंट तजवीज़ नहीं कर सकते। ये है कि एहतियाती तदाबीर के तौर पर ये होता है कि अपनी खुराक की तरफ तवज्जो दें, अच्छी खुराक खाएं, वर्जिश किया करें और साफ़ सुथरे माहौल में ज़िंदगी गुजारें। ये सिर्फ मरीज़ को ही नहीं, ये हर इंसान को ऐसा ही करना चाहिए।
0: जी हाँ, बिल्कुल।
2: हम अपनी सेहत का खुद ख्याल नहीं रखेंगे तो ज़्यादा बीमार रहेंगे और
0: ज़्यादा डॉक्टर के पास जाना पड़ेगा।
2: के पास जाना पड़ेगा।
0: जी हाँ, कॉलर तरफ हलंदा थी। अस्सलाम वालेकुम। नालो ॿुधा बाबा पंहिंजो। पहिरियां किथां थो ॻाल्हाईं? रेडियो जो आवाज़ घटि कंदे करे न पोइ पहिरियां। अच्छा, पेर था सड़न?
2: उमिरि केतिरी
1: आहे?
0: उमिरि केतिरी अथसि?
1: उमिरि साईं 40 साल खां थी अथसि।
0: शुगर वग़ैरह
1: जी साईं?
0: शुगर त न अथसि? नशो वग़ैरह को कंदो आहे? सिगरेट वग़ैरह या को ॿियो?
1: साईं सिगरेट त भाई नस वारा सिकींदो
0: आहे। नस वारा लॻाईंदो
1: आहे? नस वारा डोज़ लॻाईंदो आहे।
0: अच्छा, ठीकु आहे दादा, डॉक्टर साहिब खां पुछी था वठूं। हाणे इहो आहे त इनखे इहा तकलीफ़ कॾहिं खां आहे? हिकु साल थी वियो अथव तकलीफ़ आहे मर्द आहे या औरत
1: आहे
0: मर्द
1: आहे
0: हलो ठीकु आहे दादा ठीकु आहे तूं हुनजी सिफारिश करे ईंदो पाण ॻाल्हायां त वधीक हुन खां पुछी वठूं हा त बाबा कहिड़े टाइम ते तोखे इहो पेर तुंहिंजा सड़ंदा राति जो था सड़नि या ॾींहं जो था सड़नि बरहाल डॉक्टर साहिबु पाउ जलरे
2: जी जी
0: इहे शिकायत शुगर वग़ैरह बि न आहे और 40 साल उमिरि आहे भाई
2: देखिए पहले भी मैं कई बार ये बात बता चुका हूं ज़रूरी नहीं है कि आपके पाँव की जलन आप शुगर की वजह से हो ایک ہی علامت مختلف مریضوں میں مختلف بیماریوں کی وجہ سے ظاہر ہو رہی ہوتی ہے اور اسی وجہ سے ہر مریض کے لیے ایک الگ علاج تجویز کیا جاتا ہے اس کی عمر اس کے بیماری کی عمر اس کی بیماری کی نوعیت اور بیماری کی وجوہات کی بنا پر بہت ساری وجوہات ایسی ہوتی ہیں جن کے پر مریض کا اپنا فوکس نہیں ہوتا مریض خود یہ نہیں سمجھ رہا ہوتا کہ یہ اس بیماری کی وجہ سے مسئلہ ہو رہا ہے یہ سمجھنا جو ہے یہ ہم ڈاکٹر حضرات کا کام ہوتا ہے اور ڈاکٹر کا کام ہی یہ ہوتا ہے کہ وہ جب تک آپ بیماری کی جڑ تک نہیں پہنچو گے بیماری کی وجوہات کو نہیں سمجھو گے تب تک ہمارا جو علاج ہے وہ کامل نہیں ہوتا اور کامل علاج کے لیے ہم یہی کرتے ہیں کہ پہلی دفعہ جب ہمارے پاس مریض آتا ہے تو اس کی بہت ڈیٹیل سے ہسٹری لی جاتی ہے تاکہ اس کے جسم میں موجود بیماری اور بیماری کی وجوہات کو مد نظر رکھا جائے اور اس کے مطابق اس کا ٹریٹمنٹ کیا جائے تو اس بھائی سے بھی میں یہی کہوں گا کہ آپ کو پاؤں میں جلن ہو رہی ہے مانا کہ آپ کا شوگر لیول ٹھیک ہے لیکن ضروری نہیں ہے کہ صرف شوگر کی وجہ سے آپ کے پاؤں جلتے ہوں اور بھی کئی وجوہات ہوتے ہیں جن کی وجہ سے جسم میں برننگ فیلنگ جو ہے یعنی جلن کا احساس ہو رہا ہوتا ہے تو ان وجوہات کی بنا پر جب آپ کا ٹریٹمنٹ ہوگا تو ان شاء اللہ تعالیٰ آپ کے پاؤں کی جلن ختم ہو جائے گی
0: جی ہاں ادا ہمیں انہی آئے تو جو جے ہمراہ کے یا تکلیف آئے نا انہیں ہمراہ کے تاں وٹھی اچو مورو میں آلمانی میڈیکل سینٹر تے ڈاکٹر صاحب انہیں کے روبرو چیک کندا چیک کرن کا پئے انہیں جو تھوڑو گھنو علاج تھندو ان جی تکلیف ہے مکمل طور تے ختم تھی ویندی پو تاں کے شکایت کرے ہم کون کندو تو مجھے پیر سڑندا کالر طرف رہندا سی السلام علیکم جی ادا غلام در چھا تھا پوچھن چاہ ڈاکٹر صاحب کا گردن میں کچرو ہے سور پہ تو عمر کتری ہے اچھا پنٹی چھٹی سال عمر اتس امید والی تو نہ ہے ٹھیک ہے دا ٹھیک ہے ڈاکٹر صاحب کا پوچھی دا وٹھو وری میں
2: سیزر تو نہیں پوچھی
0: اچھا یہ بدھائے جو ادا ادا یہ بدھائے جو تا تا جی گھر والے جو کو اپریشن وغیرہ تے نہ آئے تھے لے نہ
1: نہ سے اپریشن
0: نہ آئے اپریشن بھی نہ آئے تھے ٹھیک ہے دا ہاں ڈاکٹر صاحب یہ بھائی ہے ہمارا اس کے وائف کے ساتھ مسئلہ یہ ہے کہ اس کے گردوں میں کچرا ہے
2: کچرا ہے
0: اور اس وجہ سے یا کوئی اور وجہ ہوتی ہے جس وجہ سے اسے کمر میں درد ہو رہا ہے
2: دیکھیے یہ جو چیل کہتے ہیں نا یہ لوگ یہ چھوٹی کمر کو کہتے ہیں یعنی کمر کا جو نچلا حصہ ہوتا ہے اور کمر کے نچلے حصے میں جو درد ہو رہا تھا یہ اس کا ہمارے گردوں سے کوئی تعلق نہیں ہوتا اور خواتین میں تو اس کا تعلق